0: ਸੁਨੇ ਯਹਾਂ ਸੁਨਦੇ ਯੂਨੁੰਚਾ ਐਫਐਮ ਅਧਿਆਤਮ ਜੋਤੀ ਜੋਤੀ।
1: ਅਧਿਆਤਮ ਜੋਤੀ ਅਧਿਆਤਮ ਜੋਤੀ।